ਓਕੇ ਜੀ, ਨੈਕਸਟ ਮੈਂ ਰੋਬਾ ਖਟਕ ਮੈਂ ਸੱਚ ਕਿਹੜਾ ਇਹਦਾ ਹਾਂ ਬਿਲਕੁਲ ਤੋ ਸੇ ਆਈ ਥਿੰਕ ਜਿਸ ਸੇ ਲਤੀਫਾ ਹੈ ਕਿ ਸਰ ਲਿਜਲੀ ਖੁਦਾ ਪ੍ਰੋਗਰਾਮ ਦੇ ਲਤੀਫੋ ਨੇ ਦੇਸ਼ਾ ਭਾਈ ਜੀ ਮੈਂ ਕਿਉਂ ਸ਼ੀ ਖਾਨ ਸਵੀਟ ਭਾਈ ਜਾਨੀ ਜ਼ਰੂਰੀ ਨਹੀਂ ਕੁਛ ਗਲਤ ਕਰਨੇ ਸੇ ਕੁਛ ਦੁੱਖ ਮਿਲੇ ਹੱਦ ਸੇ ਜ਼ਿਆਦਾ ਅੱਛਾ ਹੋਣੇ ਕੀ ਵੀ ਕੀਮਤ ਚੁਕਾਨੀ ਪੜਤੀ ਹੈ ਦਗਾ ਸਿਦਾ ਯੋ ਜਹਾਨ ਮੰਨਣਾ ਮੈਂ ਕਿਉਂ ਸ਼ੀ ਖਾਨ ਸਵੀਟ ਭਾਈ ਜਾਨੀ ਮੁਝੇ ਖੁਦ ਅਹਿਸਾਸ ਨਹੀਂ ਹੈ ਆਪਣੀ ਹਾਲਤ ਕਾ ਮੈਨੇ ਔਰੋ ਸੇ ਸੁਨਾ ਹੈ ਕਿ ਪਰੇਸ਼ਾਨ ਹੂੰ ਮੈਂ ਡੇਰ ਬੇਹੱਦ ਅੱਛਾ ਖਬਰ ਹੈ ਮੁਕੜੇ ਦਾ ਯੋ ਜਹਾਨ ਮਿਲਣਾ ਨੈਕਸਟ ਮੀ ਕਿਉਂ ਸ਼ੀ ਖਾਨ ਸਵੀਟ ਭਾਈ ਜਾਨੀ ਜਬ ਮਾਰੇ ਅਰਮਾਨ ਬਾਈ ਵਾਲੀ ਪੋਇਟਰੀ ਮੰਗਦੀ ਹੈ ਤੋ ਮੈਂ ਚਾਚੂ ਵਾਲੀ ਪੋਇਟਰੀ ਮੰਗੂ ਦਾ ਕਿਸੇ ਖੁਸ਼ੀ ਨਹੀਂ ਦੀ ਮੰਗੂ ਕਿਉਂਕਿ ਮੇਰਾ ਕੋਈ ਚਾਚੂ ਨਹੀਂ ਹੈ ਆਈ ਲਵ ਮਾਈ ਚਾਚਾ ਲੇਕਿਨ ਹੈ ਨਹੀਂ ਬਸ ਦਾ ਖੁਦ ਦੁਨੀਆਂ ਦਾ ਕਹਿਣਾ ਬਾਹਰ ਹਾਲ ਆਈ ਵਿਲ ਟ੍ਰਾਈ ਟੂ ਮਾਈ ਬੈਸਟ ਭਾਈ ਛੇ ਆਈ ਐਮ ਸ਼ਕੀ ਭਾਈ 2018 ਸੇ ਪ੍ਰੋਗਰਾਮ ਸੁਣਤੀ ਹੂੰ ਫਸਟ ਮੈਸੇਜ ਆਪਕੋ ਕੀਆ ਯੋ ਜਹਾਨ ਮਨਨਾ ਤੁਸੀਂ ਫਸਟ ਮੈਸੇਜ ਹੋ ਤੁਸਤਾ ਰੇਡੀਓ ਮਨ ਕਰੇ ਕੇ ਰੇਡੀਓ ਵੈਲਕਮ ਪ੍ਰੋਗਰਾਮ ਗਜ਼ਲਜ਼ਾਰ ਕੇ ਹਰ ਕਲਾ ਸ਼ਕੀ ਤੇ ਮੈਸੇਜ ਕਹੋ ਯੋ ਜਹਾਨ ਮਨਨਾ ਭਾਈ ਜੀ ਮੀਕਰੋ ਕਿਊਟ ਜਹਾਨ ਸਵੀਟ ਭਾਈ ਜਾਨੀ ਅੱਲਾ ਆਪਕੋ ਹਮੇਸ਼ਾ ਖੁਸ਼ ਰੱਖੇ ਪੁਲੋ ਕੀ ਤਰ੍ਹਾਂ ਮੁਸਕੁਰਾਤੇ ਰਹੋ ਵੈਲਕਮ ਉਜਾਲਾ ਹਟਕ ਔਰ ਮੇਰੇ ਪਿਆਰੇ ਅਨਮੋਲ ਵੀ ਆਈ ਪੀ ਸਵੀਟ ਭਾਈ ਜਾਨੀ ਕੱਲ ਮਦਰਸੇ ਜਾਣਾ ਓਕੇ ਗੁੱਡ ਨਾਈਟ ਓਕੇ ਜੀ ਗੁੱਡ ਨਾਈਟ ਹੂ ਮੈਸੇਜ ਕਹੋ ਯੋ ਜਹਾਨ ਮਨਨਾ ਦੇ ਠੋਲ ਔਰ ਦੁਨ ਕੁਛ ਆਜ ਮੈਸੇਜ ਜ਼ਰੂਰ ਹੋਤਾ ਹੁਆ